0: ਸ਼ਕਾਲ ਜੀ ਮੈਂ ਹਾਂ ਸਰਗੁਣ ਮਹਿਤਾ ਤੇ ਤੁਸੀਂ ਸੁਣ ਰਹੇ ਹੋ ਟਿਊਨ ਇੰਡੀਆ ਰੇਡੀਓ
1: 7 ਡੇਜ਼ ਅ ਵੀਕ 24 ਆਵਰਸ ਅ ਡੇ
2: ਮਾਈ ਟਿਊਨ ਇੰਡੀਆ ਰੇਡੀਓ

ਸਰਕਾਰ ਦੋਸਤੋ ਮੈਂ ਤੁਹਾਡਾ ਆਪਣਾ ਦਿਨੂ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਟਿਊਨ ਇੰਡੀਆ ਰੇਡੀਓ। ਟਿਊਨ ਇੰਡੀਆ ਰੇਡੀਓ ਦੀ ਐਂਟਾਇਰ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਬਹੁਤ ਅੱਛਾ ਕੰਮ ਕਰਦੇ ਹੋ। ਗੋਡ ਬਲੈਸ ਯੂ ਆਲ ਐਂਡ ਪਲੀਜ਼ ਕੀਪ ਲਿਸਨਿੰਗ।